0: ਦਾ ਵੇਲਾਵੇਂ ਸਭ ਸਹਾਇ ਹਤਲੀ ਹੈ ਇਹ ਹਿਟਿਆ ਮੈਂ ਹਿਟਿਆ ਹਿਤਟ ਦੈਨਨ ਰਿਦਮਯ ਲਾਈਵ ਅਫੇਅਰ
1: Live FM.